0: ਪਾਤਸ਼ਾਹ ਨੇ ਤੇ ਚਿਕ ਦੇਖੇ ਦਿੱਤਾਂ ਦੀ ਚਿੰਦੇ ਤੇ ਨੀ ਸ਼ਬਰੇ ਨੇ ਤੇ ਪਾਤਸ਼ਾਹ ਨੇ ਅਨੋਖ ਦੋ ਤੇ ਮਾਉ ਮਾਉ ਖੇ ਤੇ ਪਾਤਸ਼ਾਹ ਸੇ ਚਿਬੇਰੇ ਨੋ
1: ਦੋ ਤੇ ਮਾਉ ਮਾਉ ਖੇ ਤੇ ਫਸਨ ਚਿਬੇਰੇ
0: ਖੇ ਤੇ ਨੋ ਨਾ ਤੋਕ ਦੋ ਤੇ ਮਾਉ ਮਾਉ ਖੇ ਅਲੇ ਰੇ ਮਾਉ ਮਾਉ ਖੇ ਚੀਤੀ ਫਸਨ ਚਿਬੇਰੇ ਅਲੇ ਰੇ ਮਾਉ ਮਾਉ ਖੇ ਚੀਤੀ ਫਸਨ ਚਿਬੇਰੇ
1: ਲਿਆਂ ਮੈਰੀ ਨਾ ਵੇ ਹੋ ਚਬਰੇ ਨੇ
0: ਖੇ ਤਨੋ ਤਨੋ ਤਲੀ ਨੇ ਦੇਖੇ ਕੁਤੀ ਪਾਤਸ਼ਾਹ ਨੇ ਫੈਯੂ ਲੇ ਚਿਬੇਰੇ ਵਨੇ ਸ਼ਬਰੇ ਨੇ ਹੋਤੀ ਪਾਤਸ਼ਾਹ